ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਾਉਂਦਾ ਪੰਜਾਬ ਦੇ ਵਿੱਚ, ਮੈਂ ਹਰਜੀਤ ਲਸਾੜਾ ਅਤੇ ਤੁਸੀਂ ਇਸ ਵਕਤ ਤੋਂ ਰੇਡੀਓ 4EB 98.1 FM ਕੈਂਗਰੂ ਪਿੰਡ ਮਿਸ ਆਸਟ੍ਰੇਲੀਆ ਤੋਂ ਹਰ ਸ਼ਨੀਵਾਰ ਤੁਹਾਡੇ ਸਨਮੁਖ ਕੀਤਾ ਜਾਂਦਾ ਲਾਈਵ ਪ੍ਰੋਗਰਾਮ ਗਾਉਂਦਾ ਪੰਜਾਬ ਸੁਣ ਸਕਦੇ ਹੋ ਤੁਸੀਂ ਲਾਈਵ ਐਪ ਦੇ ਉੱਪਰ ਵੀ ਸੁਣ ਸਕਦੇ ਹੋ www.4ob.org.au ਦੇ ਉੱਪਰ। ਅਤੇ ਜੇ ਤੁਸੀਂ ਸਾਡੇ ਨਾਲ ਫੋਨ ਦੇ ਉੱਪਰ ਰਾਬਤਾ ਬਣਾਉਣਾ ਚਾਹੁੰਦੇ ਹੋ, ਵਿਦੇਸ਼ਾਂ ਤੋਂ ਵੀ ਤੁਸੀਂ ਸੁਣਦੇ ਹੋ, ਧੰਨਵਾਦ ਤੁਹਾਡਾ। 0061 7 3 2 4 0 8 6 8 6 32 40 86 86 ਅਤੇ ਮੇਰਾ ਸ਼ਿਕਾਇਤਾਂ ਨੰਬਰ ਵੀ ਲੈਂਦੇ ਚਲੋ ਜੀ 0402503 4 0 ਇੱਕ ਘੰਟੇ ਦੀ ਪੰਜਾਬੀ ਪਟਾਰੀ ਆ ਜੀ। ਜਿੱਥੇ ਜਿੱਥੇ ਵੀ ਤੁਹਾਡਾ ਰੇਡੀਓ ਦੇ ਉੱਪਰ ਹੱਥ ਲੱਗ ਰਿਹਾ ਹੈ ਜਾਂ ਘਰਾਂ 'ਚ ਬੈਠੇ ਹੋ ਜਾਂ ਗੱਡੀਆਂ 'ਚ ਬੈਠੇ ਹੋ, ਟਿਊਨ ਜ਼ਰੂਰ ਕਰਦੇ ਚੱਲਣਾ ਕਿਉਂਕਿ ਪ੍ਰੋਗਰਾਮ ਬੜਾ ਮਜ਼ੇਦਾਰ ਹੋਣ ਜਾ ਰਿਹਾ। ਦੋ ਨਹੀਂ ਤਿੰਨ ਤਿੰਨ ਪ੍ਰਾਹੁਣੇ ਬੈਠੇ ਨੇ ਸਾਡੇ ਕੋਲ। ਇੱਕ ਤਾਂ ਅਸੀਂ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖ ਚੁੱਕੇ ਹੋਵੋਗੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜੇ ਆਪਾਂ ਵਿਦੇਸ਼ੀ ਭਾਈਚਾਰੇ ਦੀ ਗੱਲ ਕਰੀਏ ਤਾਂ ਤਿੰਨ ਕੁ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਦਿਮਾਗ ਦੇ ਵਿੱਚ ਨਾ ਤਰਥੱਲੀ ਮਚਾਈ ਰੱਖਦੀਆਂ। ਇੱਕ ਤਾਂ ਸਾਨੂੰ ਚਾਹੀਦੀਆਂ ਨੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ, ਉੱਥੇ ਸਾਡਾ ਸਾਹ ਸੁੱਕ ਜਾਂਦਾ ਆ ਕਿਉਂਕਿ ਅਸੀਂ ਪੱਕੇ ਪੁੱਕੇ ਉਹਨਾਂ ਦਾ ਪੀਆਰਾਂ ਪੂਰਾ ਲਾਉਣੇ ਹੁੰਦੇ, ਜਗਾੜ ਲਾਉਣੇ ਹੁੰਦੇ ਆ। ਦੂਸਰਾ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਘਰਾਂ ਦੀ, ਘਰ ਲੈਣੇ ਨੇ, ਘਰ ਵੇਚਣੇ ਨੇ ਅਤੇ ਘਰ ਖਰੀਦਣੇ ਨੇ, ਫੰਡ ਮਨਾਉਣੇ ਨੇ, ਪਤਾ ਨਹੀਂ ਇਹੋ ਜਿਹਾ ਕੀ ਕੁਛ ਹੁੰਦਾ ਕਿ ਅਸੀਂ ਕਾਫੀ ਦਰਾਂ 'ਚ ਧੱਕੇ ਖਾਂਦੇ ਹਾਂ ਅਤੇ ਸਾਡੀ ਸੰਤੁਸ਼ਟੀ ਨਹੀਂ ਹੁੰਦੀ। ਇਸ ਸਮੱਸਿਆ ਦਾ ਅਸੀਂ ਸਮਾਧਾਨ ਲੱਭਿਆ। ਸਾਡੇ ਨਾਲ ਹਰ ਪ੍ਰੋਗਰਾਮ ਦੇ ਵਿੱਚ ਬ੍ਰਿਸਬਨ ਤੋਂ ਰਾਜ ਸਿੰਘ ਹੁਣੀ ਸਾਡੇ ਨਾਲ ਰਾਬਤਾ ਬਣਾਉਣਗੇ। ਅੱਜ ਉਹ ਖੁਦ ਸਟੂਡੀਓ ਦੇ ਵਿੱਚ ਆਏ ਨੇ, ਧੰਨਵਾਦ ਉਹਨਾਂ ਦਾ, ਜਿਹੜੇ ਕਿ ਤੁਹਾਡੇ ਨਾਲ ਪ੍ਰੋਪਰਟੀ ਦੇ ਨਾਲ ਜੋ ਵੀ ਲੀਗਲ ਸਰਵਿਸਿਜ਼ ਹੋਣਗੀਆਂ ਉਹ ਸਾਰੀਆਂ ਪੇਚੀਦਗੀਆਂ ਤੁਹਾਡੇ ਨਾਲ ਇੱਕ ਇੱਕ ਕਰਕੇ ਉਹ ਸਾਂਝੀਆਂ ਕਰਨਗੇ। ਤੁਸੀਂ ਵੀ ਆਪਣੇ ਸਵਾਲ ਇਹਨਾਂ ਨੰਬਰਾਂ ਦੇ ਉੱਪਰ ਭੇਜ ਦਿਓ, ਥੋੜ੍ਹੇ ਚਿਰ ਬਾਅਦ ਮੈਂ ਤੁਹਾਡੇ ਨੰਬਰ ਵੀ ਸਰਮੌਕਾ ਦਾ ਚੱਲਾਂਗਾ। ਸੋ ਦੂਸਰਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕੋਈ ਸਾਡੇ ਵਤਨਾਂ ਤੋਂ ਕੋਈ ਆਉਂਦਾ ਅਤੇ ਅਸੀਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਲੈ ਕੇ ਆਈਏ, ਚਾਹੇ ਉਹਨਾਂ ਨੇ ਇੱਥੇ ਹਫ਼ਤਾ ਲਗਾਇਆ ਅਤੇ ਚਾਹੇ ਉਹਨਾਂ ਨੇ 2 ਦਿਨ ਲਗਾਏ ਆ, ਅਤੇ ਪੁੱਛੀਏ ਕਿ ਤੁਹਾਨੂੰ ਕਿਹੋ ਜਿਹਾ ਮਾਹੌਲ ਲੱਗਿਆ, ਕੀ ਸੁਨੇਹਾ ਲੈ ਕੇ ਜਾਓਗੇ, ਅਤੇ ਤੁਸੀਂ ਬੱਚਿਆਂ ਨੂੰ ਇੱਥੇ ਪੜ੍ਹਨ ਵਗੈਰਾ ਭੇਜਿਆ ਜਾਂ ਕੁਛ ਵੀ ਉਹ ਕਰਨ ਆਏ ਨੇ, ਕਿਉਂ ਭੇਜੇ ਨੇ। ਸੋ ਇੱਦਾਂ ਦੇ ਮਜ਼ੇਦਾਰ ਆਪਾਂ ਸਵਾਲ ਵੀ ਉਹਨਾਂ ਨਾਲ ਕਰਾਂਗੇ ਅਤੇ ਜਾਣਾਂਗੇ ਕਿ ਉਹਨਾਂ ਦੇ ਦਿਲ ਦੇ ਵਲਵਲੇ ਕਈ ਨੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਪ੍ਰਾਹੁਣਿਆਂ ਨੂੰ ਤੁਹਾਡੇ ਸਰਮੋ ਕਰਾਂ, ਧੰਨਵਾਦ ਤੁਹਾਡਾ। ਤੁਸੀਂ ਰੇਡੀਓ ਦੀ ਘੁੱਗੀ ਨੱਪੀ, ਰੇਡੀਓ 4EB 98.1 FM ਆਸਟ੍ਰੇਲੀਆ, ਮੈਂ ਹਰਜੀਤ ਲਸਾੜਾ, ਅਤੇ ਲੈ ਕੇ ਚੱਲਦੇ ਹਾਂ ਇੱਕ ਚੱਕਵੇਂ ਜਿਹੇ ਗੀਤ ਦੇ ਨਾਲ, ਉਹ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਚਲੋ ਚੱਕਵੇਂ ਜਿਹੇ ਗੀਤ ਤੋਂ ਪਹਿਲਾਂ ਇੱਕ ਮੈਂ ਸੁਨੇਹਾ ਜ਼ਰੂਰ ਦਿੰਦਾ ਚੱਲਾਂ। ਦੇਖੋ ਕਹਿੰਦੇ ਜੀ ਸਮਾਂ ਬੜਾ ਤੇਜ਼ ਚੱਲਣ ਡਿਆ ਆ ਜੀ, ਮਟੀਰੀਅਲਿਸਟਿਕ ਦਿਮਾਗ ਹੋ ਗਿਆ ਆ, ਅਤੇ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਨਾ, ਦੋਨੇ ਮੁੰਡੇ ਕੁੜੀਆਂ ਵਿੱਚ ਹੀ ਆਉਂਦੇ ਨੇ, ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਤਾਂ ਹੁਣ ਪੜ੍ਹੇ ਲਿਖੇ ਹਾਂ, ਸਾਡੇ ਘਰ ਦੇ ਨਖਰੇ 8ਵੀਆਂ 10ਵੀਆਂ ਕੀਤੀਆਂ ਸੀਗੀਆਂ, ਇਹਨਾਂ ਨੂੰ ਅੱਜ ਦੇ ਜਿਹੜਾ ਨਾ ਯੁੱਗ ਅੱਜ ਦਾ ਜਿਹੜਾ ਸਮਾਜ ਹੈ ਉਹਨਾਂ ਦੇ ਨਾਲ ਬਾਹਲਾ ਨਹੀਂ ਮੈਚ ਕਰਨਾ ਆਉਂਦਾ ਹੈਗਾ। ਅਤੇ ਕਈ ਵਾਰ ਨਾ ਫਿਰ ਆਪਣੇ ਇਹ ਪੇਰੈਂਟਸ ਨੂੰ ਵੀ ਇੱਕ ਤਰੀਕੇ ਨਾਲ ਨਾ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਤੁਸੀਂ ਸਾਡੀ ਸੁਣੋ, ਐਂ ਸੁਣੋ, ਐਂ ਸੁਣੋ। ਸੋ ਇੱਦਾਂ ਦੇ ਜਿਹੜੇ ਦਿਮਾਗ ਹੈ ਮੈਂ ਉਹਨਾਂ ਨੂੰ ਦੱਸਾਂ, ਬੇਸ਼ੱਕ ਦੀ ਤੁਸੀਂ ਹੁਣ ਨਵੇਂ ਜ਼ਮਾਨੇ ਦੇ ਨੌਜਵਾਨ ਬਣ ਗਏ ਆ, ਪਰ ਜਿਹੜੇ ਤਜਰਬੇ ਜਿਹੜੇ ਕਹਿ ਲਓ ਕਿ ਸਮਿਆਂ ਦੇ ਵਿੱਚ ਉਹ ਨਿਕਲ ਕੇ ਆਏ ਨੇ ਨਾ, ਉਹਨਾਂ ਦੇ ਤਜਰਬਿਆਂ ਨੂੰ ਜ਼ਰੂਰ ਉਹਨਾਂ ਕੋਲ ਸੁਣਦੇ ਜਾਇਆ ਕਰੋ, ਬਾਕੀ ਆਪਣੀ ਸਮਝ ਤੁਸੀਂ ਪਾਉਂਦੇ ਜਾਓ ਤਾਂ ਸੁਣਦਾ ਸਾਗਾ ਹੋ ਜਾਂਦਾ ਆ। ਲਓ ਫੇ ਇੱਕ ਮਿਕਸ ਜਿਹਾ ਗਾਣਾ ਲੈ ਕੇ ਚੱਲਦੇ ਹਾਂ, ਸੁਨੇਹਾ ਚੰਗਾ ਲੱਗਾ ਤਾਂ ਇੱਕ ਵਾਰ ਆਪ ਹੀ ਤਾੜੀ ਮਾਰ ਦਿਓ, ਅਤੇ ਆ ਚੱਕੋ ਜੀ ਇਹ ਸ਼ਰੀਨ ਨੂੰ ਮੈਂ ਮਲਕੀਤ ਸਿੰਘ ਦੇ ਨਾਲ ਮਿਕਸ ਕੀਤਾ, ਜਰਾ ਸੁਣ ਕੇ ਦੇਖਿਓ ਯਾਰਾ।